ਰਾਤ ਦਾ ਵਕਤ ਦੁਨਿਆਵੀ ਕੰਮਾਂ ਕਾਰਾਂ ਤੋਂ ਵਿਹਲਾ ਹੋ ਕੇ ਸੁੱਤਾ ਤੇ ਮੈਨੂੰ ਸੁਪਨਾ ਆਇਆ। ਸੌਣ ਦਾ ਮਹੀਨਾ, ਠੰਡੀ ਠੰਡੀ ਪੌਣ, ਹਵਾ ਦੇ ਬੁੱਲਿਆਂ ਚੋਂ ਦੂਰੋਂ ਆਵਾਜ਼ਾਂ ਆ ਰਹੀਆਂ ਨੇ, ਜ਼ੋਰ ਸੇ ਬੋਲੋ ਜੈ ਮਾਤਾ ਦੀ, ਪਿਆਰ ਸੇ ਬੋਲੋ ਜੈ ਮਾਤਾ ਦੀ। ਇਹ ਆਵਾਜ਼ਾਂ ਮੇਰੇ ਨਜ਼ਦੀਕ ਹੋਰ ਨਜ਼ਦੀਕ ਆਉਂਦੀਆਂ ਗਈਆਂ। ਕੀ ਵੇਖ ਰਿਹਾ ਕਿ ਲੱਖਾਂ ਦੀ ਭੀੜ ਮੇਰੇ ਵੱਲ ਵੱਧਦੀ ਆ ਰਹੀ ਹੈ ਤੇ ਲੱਖਾਂ ਸੂਰਜਾਂ ਦੀ ਰੋਸ਼ਨੀ ਮੇਰੇ ਮੂੰਹ ਤੇ ਪੈ ਰਹੀ ਹੈ। ਮੈਂ ਚਿਹਰਾ ਉਠਾ ਕੇ ਵੇਖਿਆ, ਮੇਰੀਆਂ ਅੱਖਾਂ ਚੋਂ ਦੀ ਆ ਗਈ। ਮੈਂ ਕੀ ਵੇਖ ਰਿਹਾ,